0: El mundo llama y la gente acude. China, turismo masificado a pesar de crisis económica. Sudáfrica, ¿cuántos safaris soporta el Parque Nacional Kruger? Uzbekistán, ¿el patrimonio cultural de la humanidad se olvida de sus habitantes?
1: Globales en 30 minutos.
2: Ma.
3: ਸਾਨੇ ਵੜੀਲ ਵੀ ਚਾਰੀ ਨਾ ਜੜੀ ਤੇ ਅਸੀਂ ਚਾਰੀ ਹੁੰਦਾ ਨਾ ਹਲਾਉਂਦਾ ਨਾ ਇਨਮੇ ਹੀ ਜੇ ਪਰਮ ਪਾਰਥੀ ਮਾਲ ਜੋ ਵਾਲੇ ਹੋ ਚੇ
0: ਬਾਹੋ ਉਨ ਸੀਲੋ ਅਬੀਰਤੋ ਉਨ ਡੋਕੂਮੈਂਟਲ ਕਿ ਰਿਟਰਾਟਾ ਲਾ ਡਿਸਪਾਰੀਸ਼ਨ ਡੇ ਉਨਾ ਕੁਲਟੂਰਾ ਲੋਸ ਉਲਟਿਮੋਸ ਨੋਮਾਦਾਸ ਡੇ ਲਾ ਇੰਡੀਆ
1: ਇਨ 60 ਮਿੰਟੋਸ

ਮੈਂ ਆਈ ਮਗਾ ਜੀ ਮਾਰੀ ਵਾਲੀ ਅੱਲਾ ਅਗਾ ਗਨ ਨਾ ਮੈਂ ਨਹੀਂ ਆਇਆ ਤੇ ਆ ਦਦਾ ਅਮੇ ਸਾਰ ਕੋ ਨਿਆ ਤਰ ਕੋ ਫੋਟਣ ਮੰਡਾ ਜਾਉਂ ਨਾ ਕੋ ਨਹੀਂ ਅੱਲਾ ਦਾ ਕਰੇ ਤਾਂ ਦੇ ਦਾ ਕੋਈ ਕੋ ਤੋ ਚਾ ਗਾਲ ਲੈਣਾ ਕੋ ਤੋ ਦੇ ਤੂੰ ਖਤਮ ਨਹੀਂ ਸਹੀ ਹੋ ਅਨੀ ਗਿਆ